ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਅਨੀਤਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਪੇਸ਼ ਕਰਾਂਗੇ ਇੱਕ ਵਾਰਤਾ ਤੇ ਨਾਲ ਹੀ ਇੱਕ ਆਵਾਜ਼ ਤਹਿਤ ਆਨੰਦ ਮਾਣਾਂਗੇ ਇੱਕ ਕਲਾਕਾਰ ਦੇ ਗੀਤਾਂ ਦਾ ਤੇ ਸਾਡੇ ਅੱਜ ਦੇ ਕਲਾਕਾਰ ਹੋਣਗੇ ਜਗਤ ਸਿੰਘ ਜੱਗਾ। ਇਹ ਛੋਟੀ ਜਿਹੀ ਜ਼ਿੰਦਗੀ ਸਭ ਦੀ ਆਪਣੀ ਆਪਣੀ ਹੈ, ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ, ਪਰ ਇਸ ਦੇ ਨਾਲ ਇਹ ਵੀ ਸੱਚ ਹੈ ਕਿ ਸਾਡੀ ਇਸ ਜ਼ਿੰਦਗੀ 'ਤੇ ਸਾਡੇ ਆਪਣਿਆਂ ਦਾ ਵੀ ਕੁਝ ਹੱਕ ਏ ਤੇ ਕਦੇ ਕਦੇ ਅਸੀਂ ਅਜਿਹਾ ਰਾਹ ਚੁਣ ਲੈਂਦੇ ਹਾਂ ਜਿਸ ਕਾਰਨ ਸਾਨੂੰ ਖੁਦ ਕੁਝ ਸਮੇਂ ਦੀ ਖੁਸ਼ੀ ਤਾਂ ਮਿਲਦੀ ਏ ਪਰ ਲੰਬੇ ਸਮੇਂ ਲਈ ਅਸੀਂ ਆਪ ਤੇ ਆਪਣਿਆਂ ਨੂੰ ਤਕਲੀਫ ਦੇ ਬੈਠਦੇ ਹਾਂ। ਅਜਿਹਾ ਹੀ ਗਲਤ ਫੈਸਲਾ ਏ ਤੰਬਾਕੂ ਨੂੰ ਆਪਣੀ ਜ਼ਿੰਦਗੀ ਵਿੱਚ ਥਾਂ ਦੇਣ ਦਾ। ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਅਸੀਂ ਸਭ ਜਾਣੂ ਹਾਂ, ਇਸ ਲਈ ਅੱਜ ਦੇ ਦਿਨ ਭਾਵ 31 ਮਈ ਨੂੰ ਅਸੀਂ ਪੂਰੇ ਵਿਸ਼ਵ ਵਿੱਚ ਵਰਲਡ ਨੋ ਟੋਬੈਕੋ ਡੇ ਭਾਵ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾ ਰਹੇ ਹਾਂ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਤੰਬਾਕੂ ਦੇ ਸੇਵਨ ਤੋਂ ਹੋਣ ਵਾਲੇ ਭਿਆਨਕ ਨੁਕਸਾਨਾਂ ਅਤੇ ਜਾਨਲੇਵਾ ਬਿਮਾਰੀਆਂ ਜਿਵੇਂ ਕਿ ਕੈਂਸਰ, ਦਿਲ ਦੇ ਰੋਗ, TB ਅਤੇ ਫੇਫੜਿਆਂ ਦੀਆਂ ਸਮੱਸਿਆਵਾਂ ਆਦਿ ਬਾਰੇ ਜਾਗਰੂਕ ਕਰਨਾ ਹੈ। ਇਹ ਦਿਨ WHO ਭਾਵ ਵਿਸ਼ਵ ਸਿਹਤ ਸੰਗਠਨ ਦੁਆਰਾ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਇੱਕ ਅਜਿਹਾ ਮਾਹੌਲ ਸਿਰਜਿਆ ਜਾ ਸਕੇ ਜਿੱਥੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੀ ਲੱਤ ਤੋਂ ਬਚਾਇਆ ਜਾ ਸਕੇ। ਇਹ ਦਿਨ ਸਿਰਫ ਤੰਬਾਕੂ ਪੀਣ ਵਾਲਿਆਂ ਨੂੰ ਹੀ ਨਹੀਂ ਸਗੋਂ ਉਹਨਾਂ ਦੇ ਆਸ ਪਾਸ ਰਹਿਣ ਵਾਲੇ ਲੋਕਾਂ ਨੂੰ ਜੋ ਕਿ ਪੈਸਿਵ ਸਮੋਕਿੰਗ ਭਾਵ ਤੰਬਾਕੂ ਪੀਣ ਵਾਲਿਆਂ ਦੇ ਆਸ ਪਾਸ ਹੋਣ ਕਰਕੇ ਤੰਬਾਕੂ ਤੋਂ ਜਿਹੜਾ ਧੂੰਆਂ ਨਿਕਲਦਾ ਉਸ ਦਾ ਸ਼ਿਕਾਰ ਬਣਦੇ ਨੇ, ਉਹਨਾਂ ਪ੍ਰਤੀ ਵੀ ਇਹ ਦਿਵਸ ਆਵਾਜ਼ ਬੁਲੰਦ ਕਰਦਾ ਏ। ਤੰਬਾਕੂ ਨਾ ਕੇਵਲ ਸਿਹਤ ਖਰਾਬ ਕਰਦਾ ਏ ਸਗੋਂ ਇਲਾਜ ਤੇ ਹੋਣ ਵਾਲੇ ਵੱਡੇ ਖਰਚੇ ਕਾਰਨ ਪਰਿਵਾਰਾਂ ਨੂੰ ਵੀ ਆਰਥਿਕ ਤੌਰ ਤੇ ਬਰਬਾਦ ਕਰ ਦਿੰਦਾ ਏ। ਤੰਬਾਕੂ ਦੀ ਖੇਤੀ ਅਤੇ ਸਿਗਰਟ ਦੇ ਫਿਲਟਰਾਂ ਕਾਰਨ ਲੱਖਾਂ ਹੀ ਦਰਖਤ ਕੱਟੇ ਜਾਂਦੇ ਨੇ ਜਿਸ ਦੇ ਕਾਰਨ ਪਾਣੀ ਤੇ ਮਿੱਟੀ ਵੀ ਪ੍ਰਦੂਸ਼ਿਤ ਹੁੰਦੀ ਏ। ਇਸ ਲਈ ਇਹ ਦਿਨ ਵਾਤਾਵਰਨ ਦੀ ਰੱਖਿਆ ਲਈ ਵੀ ਮਹੱਤਵਪੂਰਨ ਏ। ਅੱਜ ਕੱਲ੍ਹ ਕੰਪਨੀਆਂ ਨਵੇਂ ਨਵੇਂ ਉਤਪਾਦਾਂ ਰਾਹੀਂ ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਖਿੱਚ ਰਹੀ ਏ। ਸਾਡੀਆਂ ਸਰਕਾਰਾਂ ਵੀ ਤੰਬਾਕੂ ਉਤਪਾਦਾਂ ਤੇ ਟੈਕਸ ਵਧਾਉਣ, ਜਨਤਕ ਥਾਵਾਂ ਤੇ ਤੰਬਾਕੂ ਪੀਣ ਤੇ ਪਾਬੰਦੀ ਲਗਾਉਣ, ਬੱਚਿਆਂ ਨੂੰ ਅਜਿਹੇ ਉਤਪਾਦ ਨਾ ਵੇਚਣ ਤੇ ਤੰਬਾਕੂ ਆਦਿ ਦੇ ਪੈਕਟਾਂ ਉੱਤੇ ਚੇਤਾਵਨੀ ਵਾਲੀਆਂ ਤਸਵੀਰਾਂ ਰਾਹੀਂ ਲੋਕਾਂ ਨੂੰ ਇਹਨਾਂ ਜਾਨਲੇਵਾ ਉਤਪਾਦਾਂ ਤੋਂ ਦੂਰ ਰਹਿਣ ਦੇ ਸੰਦੇਸ਼ ਦਿੰਦੀਆਂ ਰਹਿੰਦੀਆਂ ਨੇ। ਪਰ ਤੰਬਾਕੂ ਮੁਕਤ ਸਮਾਜ ਦੀ ਸਿਰਜਣਾ ਉਦੋਂ ਹੀ ਸੰਭਵ ਏ ਜਦੋਂ ਕਾਨੂੰਨ ਦੇ ਨਾਲ ਨਾਲ ਅਸੀਂ ਵੀ ਆਪਣੀ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਸਮਝਾਂਗੇ ਤੇ ਨਿਭਾਵਾਂਗੇ। ਇਸੇ ਲਈ ਤੰਬਾਕੂ ਨੂੰ ਕਹੋ ਨਾ ਤੇ ਇੱਕ ਖੁਸ਼ਹਾਲ ਤੇ ਸਿਹਤਮੰਦ ਜ਼ਿੰਦਗੀ ਨੂੰ ਕਹੋ ਹਾਂ। ਹੁਣੇ ਆਪਾਂ ਗੱਲਾਂ ਕਰ ਰਹੇ ਸੀ ਵਰਲਡ ਨੋ ਟਬੈਕੋ ਡੇ ਭਾਵ ਵਿਸ਼ਵ ਤੰਬਾਕੂ ਰਹਿਤ ਦਿਵਸ ਬਾਰੇ।

0: ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ। ਸੰਸਾਰ ਦੇ ਸਾਰੇ ਰਿਸ਼ਤੇ ਨਾਤੇ ਦੋਸਤੀਆਂ ਸਨੇਹ ਅਤੇ ਸਮਾਜ ਦਾ ਸਾਰਾ ਤਾਣਾ ਬਾਣਾ ਵੰਸ਼ ਦੀ ਪਰੰਪਰਾ ਸਿਰਫ ਤੇ ਸਿਰਫ ਔਰਤ ਦੇ ਸਹਾਰੇ ਹੀ ਅੱਗੇ ਵੱਧਦੀ ਹੈ। ਜੇਕਰ ਔਰਤ ਨਾ ਹੋਵੇ ਤਾਂ ਇਹ ਸੰਸਾਰ ਹੀ ਰੁਕ ਜਾਵੇ। ਭੰਡ ਮੂਆ ਭੰਡ ਭਾਲੀ ਹੈ ਭੰਡ ਹੋਵੇ ਬੰਧਾਨ। ਜੇਕਰ ਮਰਦ ਦੀ ਪਤਨੀ ਚਲੀ ਜਾਵੇ ਉਹ ਸੰਸਾਰ ਤੋਂ ਰੁਖਸਤ ਹੋ ਜਾਵੇ ਤਾਂ ਉਹ ਆਪਣੇ ਘਰ ਨੂੰ ਮੁੜ ਵਸਾਉਣ ਲਈ ਜ਼ਿੰਦਗੀ ਨੂੰ ਸਹੀ ਲੀਹ ਉੱਤੇ ਲਿਆਉਣ ਲਈ ਫਿਰ ਤੋਂ ਇੱਕ ਔਰਤ ਦੀ ਹੀ ਤਲਾਸ਼ ਕਰਦਾ ਹੈ। ਉਸ ਤੋਂ ਬਿਨਾਂ ਮਰਦ ਦਾ ਜੀਵਨ ਅਧੂਰਾ ਹੈ। ਅਖੀਰ ਵਿੱਚ ਗੁਰੂ ਸਾਹਿਬ ਲੋਕਾਂ ਨੂੰ ਵੰਗਾਰ ਕੇ ਕਹਿੰਦੇ ਹਨ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਜਿਸਨੇ ਸੰਸਾਰ ਦੇ ਮਹਾਨ ਰਾਜਿਆਂ ਮਹਾਂਪੁਰਸ਼ਾਂ ਪੀਰਾਂ ਪੈਗੰਬਰਾਂ ਅਤੇ ਯੋਧਿਆਂ ਨੂੰ ਜਨਮ ਦਿੱਤਾ ਉਸ ਔਰਤ ਨੂੰ ਮੰਦਾ ਯਾਨੀ ਕਿ ਬੁਰਾ ਅਪਵਿੱਤਰ ਜਾਂ ਨੀਵਾਂ ਕਿਉਂ ਕਿਹਾ ਜਾਵੇ? ਇੱਥੇ ਇੱਕ ਗੱਲ ਬਹੁਤ ਗਹਿਰੀ ਹੈ ਜਿਸ ਵੱਲ ਮੈਂ ਆਪ ਜੀ ਦਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਇਸ ਸ਼ਬਦ ਵਿੱਚ ਵਰਤਿਆ ਗਿਆ ਰਾਜਾਨ ਸ਼ਬਦ ਸਿਰਫ ਤਖਤ ਉੱਤੇ ਬੈਠਣ ਵਾਲੇ ਰਾਜਿਆਂ ਲਈ ਨਹੀਂ ਹੈ, ਅਜੋਕੇ ਦੌਰ ਵਿੱਚ ਇਸ ਦਾ ਅਰਥ ਬਹੁਤ ਵਿਆਪਕ ਹੈ। ਰਾਜਾਨ ਦਾ ਮਤਲਬ ਹੈ ਹਰ ਉਹ ਸ਼ਖਸੀਅਤ ਜੋ ਸਮਾਜ ਨੂੰ ਅਗਵਾਈ ਦਿੰਦੀ ਹੈ, ਭਾਵੇਂ ਉਹ ਵਿਗਿਆਨੀ ਹੋਵੇ, ਸਮਾਜ ਸੁਧਾਰਕ ਹੋਵੇ, ਡਾਕਟਰ ਹੋਵੇ, ਚਿੰਤਕ ਹੋਵੇ ਜਾਂ ਕੋਈ ਮਹਾਨ ਲੇਖਕ ਹੋਵੇ। ਮਨੁੱਖਤਾ ਦੀ ਹਰ ਇੱਕ ਪ੍ਰਾਪਤੀ ਦੇ ਪਿੱਛੇ ਇੱਕ ਔਰਤ ਦਾ ਵਜੂਦ ਅਤੇ ਉਸ ਦੀ ਮਮਤਾ ਖੜੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸਲੋਕ ਦੇ ਅਖੀਰ ਵਿੱਚ ਸਦੀਆਂ ਪੁਰਾਣੇ ਧਾਰਮਿਕ ਭਰਮਾਂ ਨੂੰ ਤੋੜਦਿਆਂ ਇੱਕ ਬਹੁਤ ਵੱਡੀ ਗੱਲ ਕਹੀ ਹੈ। ਉਹਨਾਂ ਫੁਰਮਾਇਆ ਹੈ ਕਿ ਭੰਡੋਂ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਏ, ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਭਾਵ ਇਸ ਪੂਰੀ ਕਾਇਨਾਤ ਵਿੱਚ, ਇਸ ਪੂਰੀ ਸ੍ਰਿਸ਼ਟੀ ਵਿੱਚ ਕੇਵਲ ਇੱਕ ਉਹ ਅਕਾਲ ਪੁਰਖ ਪਰਮਾਤਮਾ ਹੀ ਹੈ ਜੋ ਔਰਤ ਤੋਂ ਬਿਨਾਂ ਹੈ, ਜਿਸ ਨੂੰ ਔਰਤ ਨੇ ਜਨਮ ਨਹੀਂ ਦਿੱਤਾ, ਜੋ ਜਨਮ ਮਰਨ ਤੋਂ ਰਹਿਤ ਹੈ। ਉਸ ਪਰਮਾਤਮਾ ਤੋਂ ਇਲਾਵਾ ਸੰਸਾਰ ਦਾ ਹਰ ਜੀਵ, ਹਰ ਮਹਾਂਪੁਰਸ਼ ਔਰਤ ਦੇ ਮਾਧਿਅਮ ਦਾ ਰਿਣੀ ਹੈ। ਆਪਣੇ ਇਸ ਕ੍ਰਾਂਤੀਕਾਰੀ ਵਿਚਾਰ ਨਾਲ ਗੁਰੂ ਸਾਹਿਬ ਨੇ ਔਰਤ ਨੂੰ ਸਿਰਫ ਘਰ ਦੀ ਚਾਰ ਦੀਵਾਰੀ ਵਿੱਚੋਂ ਹੀ ਆਜ਼ਾਦ ਨਹੀਂ ਕਰਵਾਇਆ, ਸਗੋਂ ਉਸ ਨੂੰ ਰੂਹਾਨੀ ਖੇਤਰ ਵਿੱਚ ਮਰਦ ਦੇ ਬਰਾਬਰ ਲਿਆ ਕੇ ਖੜ੍ਹਾ ਕਰ ਦਿੱਤਾ। ਇਸ ਦੇ ਨਾਲ ਨਾਲ ਉਹਨਾਂ ਨੇ ਔਰਤ ਨੂੰ ਸੰਗਤ ਅਤੇ ਪੰਗਤ ਵਿੱਚ ਬਰਾਬਰ ਬੈਠਣ ਦਾ ਅਧਿਕਾਰ ਵੀ ਦਿੱਤਾ। ਇਸੇ ਬੁਲੰਦ ਸੋਚ ਅਤੇ ਸਿਧਾਂਤ ਸਦਕਾ ਸਿੱਖ ਇਤਿਹਾਸ ਵਿੱਚ ਸਾਨੂੰ ਅਜਿਹੀਆਂ ਅਨੇਕਾਂ ਮਹਾਨ ਨਾਰੀਆਂ ਦੇ ਦਰਸ਼ਨ ਹੁੰਦੇ ਹਨ ਜਿਨ੍ਹਾਂ ਨੇ ਆਪਣੀ ਬੁਲੰਦ ਸ਼ਖਸੀਅਤ ਰਾਹੀਂ ਇਤਿਹਾਸ ਦਾ ਰੁੱਖ ਹੀ ਬਦਲ ਦਿੱਤਾ। ਮਾਤਾ ਤ੍ਰਿਪਤਾ ਜੀ ਅਤੇ ਬੇਬੇ ਨਾਨਕੀ ਜੀ ਜਿਨ੍ਹਾਂ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਰੂਹਾਨੀ ਮਿਸ਼ਨ ਨੂੰ ਸਭ ਤੋਂ ਪਹਿਲਾਂ ਪਛਾਣਿਆ ਅਤੇ ਉਹਨਾਂ ਦਾ ਭਰਪੂਰ ਸਮਰਥਨ ਕੀਤਾ। ਮਾਤਾ ਖੀਵੀ ਜੀ ਜਿਨ੍ਹਾਂ ਨੇ ਲੰਗਰ ਦੀ ਪ੍ਰਥਾ ਨੂੰ ਇੰਨੀ ਸੁਚੱਜਤਾ ਨਾਲ ਚਲਾਇਆ ਕਿ ਰਹਿੰਦੀ ਦੁਨੀਆ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਨਾਮ ਹੀ ਦਰਜ ਹੋ ਗਿਆ। ਭਾਈ ਬਲਵੰਡ ਜੀ ਆਪਣੀ ਬਾਣੀ ਵਿੱਚ ਮਾਤਾ ਖੀਵੀ ਜੀ ਦੀ ਮਹਿਮਾ ਬਿਆਨ ਕਰਦਿਆਂ ਲਿਖਦੇ ਹਨ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪੱਤਰਾ ਲਈ। ਮਾਤਾ ਗੁਜਰੀ ਜੀ ਜਿਨ੍ਹਾਂ ਨੇ ਸਰਹਿੰਦ ਦੀਆਂ ਦੀਵਾਰਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਅਟੱਲ ਰਹਿਣ ਦੀ ਸਿੱਖਿਆ ਦਿੱਤੀ ਅਤੇ ਸ਼ਹਾਦਤ ਦਾ ਜਾਮ ਪੀਤਾ। ਮਾਈ ਭਾਗੋ ਜੀ ਜਿਨ੍ਹਾਂ ਨੇ ਗੁਰੂ ਤੋਂ ਟੁੱਟੇ ਬੇਮੁੱਖ ਹੋਏ ਸਿੱਖਾਂ ਨੂੰ ਮੁੜ ਗੁਰੂ ਸਾਹਿਬ ਨਾਲ ਜੋੜਿਆ ਅਤੇ ਮੁਕਤਸਰ ਦੀ ਜੰਗ ਵਿੱਚ ਖੁਦ ਕਿਰਪਾਨ ਫੜ ਕੇ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨਾਲ ਜੂਝੇ। ਇਸ ਪ੍ਰਕਾਰ ਸਿੱਖ ਇਤਿਹਾਸ ਗਵਾਹ ਹੈ ਕਿ ਜਿਸ ਵੇਲੇ ਸਮਾਜ ਦੁਆਰਾ ਲਿਤਾੜੀ ਗਈ ਔਰਤ ਨੂੰ ਸਤਿਕਾਰ ਅਤੇ ਬਰਾਬਰੀ ਦਾ ਅਧਿਕਾਰ ਮਿਲਿਆ ਤਾਂ ਉਸਨੇ ਮਰਦਾਂ ਤੋਂ ਵੀ ਵੱਡੇ ਕਾਰਨਾਮੇ ਕਰਕੇ ਨਵਾਂ ਇਤਿਹਾਸ ਹੀ ਸਿਰਜ ਦਿੱਤਾ। ਅੱਜ ਅਸੀਂ 21ਵੀਂ ਸਦੀ ਵਿੱਚ ਵਿਚਰ ਰਹੇ ਹਾਂ, ਭਾਵੇਂ ਅਸੀਂ ਚੰਨ 'ਤੇ ਪਹੁੰਚ ਗਏ ਹਾਂ। ਡਿਜੀਟਲ ਕ੍ਰਾਂਤੀ ਦਾ ਬੋਲਬਾਲਾ ਹੈ, AI ਭਾਵ ਆਰਟੀਫਿਸ਼ਲ ਇੰਟੈਲੀਜੈਂਸ ਦਾ ਜ਼ਮਾਨਾ ਹੈ, ਪਰ ਤਾਂ ਵੀ ਅੱਜ ਸਾਨੂੰ ਆਪਣੇ ਅੰਦਰ ਬਹੁਤ ਗੰਭੀਰਤਾ ਨਾਲ ਝਾਤੀ ਮਾਰਨ ਦੀ ਲੋੜ ਹੈ ਕਿ ਕੀ ਸੱਚਮੁੱਚ ਸਾਡੀ ਸੋਚ ਬਦਲੀ ਹੈ। ਕੀ ਸੱਚਮੁੱਚ ਅਸੀਂ ਔਰਤ ਨੂੰ ਉਸਦਾ ਬਣਦਾ ਸਤਿਕਾਰ ਦਿੱਤਾ ਹੈ? ਕੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇਲਾਹੀ ਬੋਲ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ, ਅੱਜ ਸਾਡੇ ਸਮਾਜ ਉੱਤੇ ਪੂਰੀ ਤਰ੍ਹਾਂ ਲਾਗੂ ਹੁੰਦੇ ਹਨ? ਸੱਚ ਤਾਂ ਇਹ ਹੈ ਕਿ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਸ ਪੱਖੋਂ ਅੱਜ ਵੀ ਸਾਡੇ ਸਮਾਜ ਵਿੱਚ ਅਨੇਕਾਂ ਚੁਣੌਤੀਆਂ ਮੌਜੂਦ ਹਨ। ਇੱਕ ਉਹ ਸਮਾਂ ਸੀ ਜਦੋਂ ਕੁੜੀਆਂ ਨੂੰ ਜੰਮਦਿਆਂ ਹੀ ਮਾਰਿਆ ਜਾਂਦਾ ਸੀ ਅਤੇ ਅੱਜ ਆਧੁਨਿਕ ਮਸ਼ੀਨਾਂ ਰਾਹੀਂ ਉਹਨਾਂ ਨੂੰ ਜੰਮਣ ਤੋਂ ਪਹਿਲਾਂ ਪੇਟ ਵਿੱਚ ਹੀ ਖਤਮ ਕਰ ਦਿੱਤਾ ਜਾਂਦਾ ਹੈ। ਇਹ ਇੱਕ ਕੌੜਾ ਸੱਚ ਹੈ ਕਿ ਲਿੰਗ ਭੇਦ ਭਾਵ ਯਾਨੀ ਕਿ ਜੈਂਡਰ ਡਿਸਕ੍ਰਿਮੀਨੇਸ਼ਨ ਅੱਜ ਵੀ ਸਾਡੇ ਸਮਾਜ ਅਤੇ ਘਰਾਂ ਵਿੱਚ ਕਿਤੇ ਨਾ ਕਿਤੇ ਮੌਜੂਦ ਹੈ। ਅੱਜ ਅਸੀਂ ਸੋਸ਼ਲ ਮੀਡੀਆ ਉੱਤੇ ਦੇਖਦੇ ਹਾਂ ਕਿ ਔਰਤਾਂ ਪ੍ਰਤੀ ਭਾਸ਼ਾ ਦਾ ਪੱਧਰ ਕਿੰਨਾ ਹੇਠਾਂ ਡਿੱਗ ਰਿਹਾ ਹੈ। ਗਾਲਾਂ, ਭੱਦੀਆਂ ਟਿੱਪਣੀਆਂ ਅਤੇ ਲੱਚਰ ਗਾਇਕੀ ਵਿੱਚ ਔਰਤ ਨੂੰ ਸਿਰਫ ਇਸਤੇਮਾਲ ਦੀ ਇੱਕ ਵਸਤੂ ਵਜੋਂ ਪੇਸ਼ ਕੀਤਾ ਜਾਂਦਾ ਹੈ। ਅਜਿਹੇ ਸਮੇਂ ਗੁਰੂ ਸਾਹਿਬ ਦਾ ਇਹ ਵਾਕ ਸੋ ਕਿਉਂ ਮੰਦਾ ਆਖੀ ਹੈ ਸਾਡੇ ਲਈ ਇੱਕ ਨੈਤਿਕ ਕੰਪਾਸ ਭਾਵ ਮੋਰਲ ਕੰਪਾਸ ਦਾ ਕੰਮ ਕਰਦਾ ਹੈ, ਜੋ ਸਾਨੂੰ ਸਾਡੀ ਗਿਰਾਵਟ ਦਾ ਅਹਿਸਾਸ ਕਰਵਾਉਂਦਾ ਹੈ। ਅੱਜ ਵੀ ਧੀਆਂ ਭੈਣਾਂ ਰਾਤ ਨੂੰ ਬਾਹਰ ਨਿਕਲਣ ਲੱਗਿਆਂ ਡਰ ਮਹਿਸੂਸ ਕਰਦੀਆਂ ਹਨ। ਘਰੇਲੂ ਹਿੰਸਾ ਅਤੇ ਮਾਨਸਿਕ ਸ਼ੋਸ਼ਣ ਦੀਆਂ ਖਬਰਾਂ ਨਾਲ ਅਖਬਾਰ ਭਰੇ ਪਏ ਹਨ। ਸਾਨੂੰ ਇਹ ਸਮਝਣਾ ਪਵੇਗਾ ਕਿ ਔਰਤ ਨੂੰ ਬਾਹਰੋਂ ਕਿਸੇ ਦੁਆਰਾ ਸਸ਼ਕਤ ਅਰਥਾਤ ਐਮਪਾਵਰ ਕਰਨ ਦੀ ਲੋੜ ਨਹੀਂ ਹੈ। ਉਹ ਤਾਂ ਪਹਿਲਾਂ ਹੀ ਸ਼ਕਤੀ ਦਾ ਸਰੋਤ ਹੈ, ਭੰਡਾਰ ਹੈ। ਲੋੜ ਸਿਰਫ ਸਾਨੂੰ ਆਪਣੀ ਸੋਚ, ਆਪਣੀ ਨਜ਼ਰ ਅਤੇ ਆਪਣੀ ਮਾਨਸਿਕਤਾ ਨੂੰ ਬਦਲਣ ਦੀ ਹੈ। ਅਖੀਰ ਵਿੱਚ ਮੈਂ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਉਪਦੇਸ਼ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਅਸੀਂ ਸਿਰਫ ਧਾਰਮਿਕ ਸਥਾਨਾਂ ਉੱਤੇ ਸੁਣੀਏ ਅਤੇ ਘਰ ਆ ਕੇ ਭੁੱਲ ਜਾਈਏ। ਇਸ ਬੁਲੰਦ ਸੋਚ ਨੂੰ ਸਾਨੂੰ ਆਪਣੇ ਰੋਜ਼ਾਨਾ ਦੇ ਅਮਲੀ ਜੀਵਨ ਵਿੱਚ ਅਪਣਾਉਣਾ ਪਵੇਗਾ। ਜਦੋਂ ਅਸੀਂ ਆਪਣੀਆਂ ਧੀਆਂ ਨੂੰ ਉੱਚੀ ਸਿੱਖਿਆ ਦਿੰਦੇ ਹਾਂ, ਜਦੋਂ ਅਸੀਂ ਉਹਨਾਂ ਨੂੰ ਫੈਸਲੇ ਲੈਣ ਦੇ ਯੋਗ ਬਣਾਉਂਦੇ ਹਾਂ, ਜਦੋਂ ਅਸੀਂ ਕਾਰਜਸ਼ੀਲ ਖੇਤਰਾਂ ਭਾਵ ਆਫਿਸਿਸ ਵਿੱਚ ਉਹਨਾਂ ਨੂੰ ਬਰਾਬਰ ਦਾ ਸਨਮਾਨ ਅਤੇ ਸੁਰੱਖਿਆ ਦਿੰਦੇ ਹਾਂ, ਉਦੋਂ ਅਸੀਂ ਅਸਲ ਵਿੱਚ ਗੁਰੂ ਜੀ ਦੇ ਜਿੱਤ ਜੰਮੇ ਰਾਜਾਨ ਦੇ ਸੰਕਲਪ ਨੂੰ ਸਾਕਾਰ ਕਰ ਰਹੇ ਹੁੰਦੇ ਹਾਂ। ਸਾਨੂੰ ਔਰਤ ਨੂੰ ਸਿਰਫ ਮਾਂ, ਭੈਣ, ਧੀ ਜਾਂ ਪਤਨੀ ਦੇ ਰਿਸ਼ਤਿਆਂ ਦੇ ਮੋਹ ਅਤੇ ਮਰਦ ਉੱਤੇ ਨਿਰਭਰਤਾ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ, ਸਗੋਂ ਉਸ ਨੂੰ ਇੱਕ ਸੁਤੰਤਰ, ਸਵੈਮਾਣ ਨਾਲ ਭਰਪੂਰ ਅਤੇ ਸਤਿਕਾਰਤ ਇਨਸਾਨ ਵਜੋਂ ਸਵੀਕਾਰ ਕਰਨਾ ਚਾਹੀਦਾ ਹੈ। ਜਿਸ ਦਿਨ ਸਾਡੇ ਸਮਾਜ ਦੇ ਹਰ ਇੱਕ ਮਨੁੱਖ ਦੇ ਮਨ ਵਿੱਚੋਂ ਔਰਤ ਪ੍ਰਤੀ ਮੰਦਾ ਭਾਵ, ਬੁਰਾ ਕਹਿਣ, ਬੁਰਾ ਦੇਖਣ ਜਾਂ ਬੁਰਾ ਸੋਚਣ ਦੀ ਭਾਵਨਾ ਹਮੇਸ਼ਾ ਲਈ ਖਤਮ ਹੋ ਜਾਵੇਗੀ, ਉਸ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਦਿੱਤਾ ਉਪਦੇਸ਼ ਪੂਰਾ ਹੋ ਜਾਏਗਾ। ਆਓ ਅੱਜ ਅਸੀਂ ਸਾਰੇ ਪ੍ਰਣ ਕਰੀਏ ਕਿ ਅਸੀਂ ਆਪਣੇ ਘਰ ਤੋਂ ਸ਼ੁਰੂਆਤ ਕਰਕੇ ਆਪਣੇ ਦਫ਼ਤਰ, ਆਪਣੇ ਗੁਆਂਢ ਅਤੇ ਪੂਰੇ ਸਮਾਜ ਵਿੱਚ ਹਰ ਔਰਤ ਦੇ ਸਤਿਕਾਰ, ਸੁਰੱਖਿਆ ਅਤੇ ਬਰਾਬਰੀ ਨੂੰ ਯਕੀਨੀ ਬਣਾਵਾਂਗੇ। ਗੁਰੂ ਸਾਹਿਬ ਦੇ ਬਚਨਾਂ ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ ਰਾਜਾਨ ਉੱਤੇ ਅਮਲ ਕਰਨਾ ਹੀ ਉਹਨਾਂ ਨੂੰ ਸਾਡਾ ਸਭ ਤੋਂ ਵੱਡਾ ਸਤਿਕਾਰ ਹੋਵੇਗਾ।
1: ਸੋ ਕਿਉਂ ਮੰਦਾ ਆਖੀਏ। ਹੁਣੇ ਅਸੀਂ ਸੁਣ ਰਹੇ ਸੀ ਇਹ ਵਾਰਤਾ। ਵਾਰਤਾਕਾਰ ਸਨ ਸਵਰਨ ਸਿੰਘ। ਆਓ ਪ੍ਰੋਗਰਾਮ ਵਿੱਚ ਫਿਰ ਤੋਂ ਆਗਾਜ਼ ਕਰਦੇ ਹਾਂ ਇੱਕ ਆਵਾਜ਼ ਤਹਿਤ ਜਗਤ ਸਿੰਘ ਜੱਗਾ ਦੇ ਗਾਏ ਗੀਤਾਂ ਦਾ।